ਨੀ ਮੈਂ ਜਾਣਾ ਜੋਗੀ ਦੇ ਨਾਲ ਜੋਗੀ ਨਾਲ ਜੋਗੀ ਨਾਲ ਜੋਗੀ ਨਾਲ ਜੋਗੀ ਜੋਗੀ ਜੋਗੀ ਜੋਗੀ ਜੋਗੀ